ਖਤਰਾ ਆਪਾਂ ਦੇਖੋ, ਪਹਿਲਾਂ ਤਾਂ ਆਪਣਾ ਕੋਈ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਜਾਂ ਫਿਰ ਹੋਰ ਕੋਈ ਸੀ ਜਾਂ ਕੋਈ ਸੰਸਥਾਨ ਹੋਵੇ ਜੋ ਕੋਈ ਮਾਨਤਾ ਪ੍ਰਾਪਤ ਹੋਵੇ, ਤਾਂ ਵੀ ਜਗ੍ਹਾ ਇਸ ਆਪਾਂ ਪਹਿਲਾਂ ਅੱਛੀ ਤਰ੍ਹਾਂ ਇਹ ਜਾਣਕਾਰੀ ਲੈ ਲਿਆ, ਇੰਗੋ ਬਿਲਕੁਲ ਪ੍ਰਸ਼ਿਕਸ਼ਣ ਆਪਾਂ ਅੱਛੀ ਤਰ੍ਹਾਂ ਲੈ ਲਿਆ ਔਰ ਮੱਖੀਆਂ ਦੇ ਬਾਰੇ ਮੈਂ ਇਹਨ ਅੱਛੀ ਤਰ੍ਹਾਂ ਜਾਣਕਾਰੀ ਲੈ ਲਿਆ ਔਰ ਵੀ ਬਾਅਦ ਮੈਂ ਆਪਾਂ ਨੂੰ ਉਹ ਕੰਮ ਸ਼ੁਰੂ ਕਰਨਾ ਚਾਹੀਏ ਔਰ ਜਿੱਥੇ ਆਪਾਂ ਉਹ ਕੰਮ ਕਰਾਂ ਜਿੱਥੇ ਵੀ ਡੱਬਾ ਰੱਖਾਂ ਤਾਂ ਬੈਠੇ ਇੱਕ ਵਿਸ਼ੇਸ਼ ਬਾਤ ਨੂੰ ਆਪਾਂ ਧਿਆਨ ਰੱਖਣਾ ਚਾਹੀਏ ਕਿ ਬੈਠੇ ਜੀ ਕੀ ਹਵਾ ਗੀ ਆਵਾਜਾਈ ਹੈ ਬਾ ਅੱਛੇ ਢੰਗ ਸੂ ਹੋਣੀ ਚਾਹੀਏ ਔਰ ਖਾਸ ਕਰਕੇ ਆਹ ਦਿਨਾਂਗਮਾਂ ਬਿਰਖਾ ਕੇ ਦਿਨਾਂ ਮਾਂ ਆਪਾਂ ਦੇਖਾਂ ਕਿ ਉਮਸ ਹੋ ਜਾਏ ਬਹੁਤ ਜ਼ਿਆਦਾ ਤੋ ਬੀਛੂ ਕਈ ਵਾਰੀ ਕੀ ਹੈ ਕਿ ਹਵਾ ਬਿਲਕੁਲ ਹੀ ਰੁਕ ਜਾਏ ਪਰ ਹਵਾ ਜਿੱਕੀ ਹੋਵੇ ਬਿੰਗਮਾਂ ਨਮੀ ਬਹੁਤ ਜ਼ਿਆਦਾ ਹੋਵੇ ਪੀਛੂ ਕਿ ਮੱਖੀਆਂ ਜਿੱਕੀ ਇੱਕਦਮ ਸੁਸਤ ਹੋ ਜਾਏ ਤਾਂ ਫਿਰ ਆਪਣੇ ਸਹਿਦਗੀ ਜਿੱਕੀ ਪੈਦਾਵਾਰ ਹੈ ਬਾ ਵੀ ਕਮ ਹੋ ਜਾਏਗੀ ਤੋ ਇੰਗੋ ਆਪਾਂ ਵਿਸ਼ੇਸ਼ ਧਿਆਨ ਰੱਖਾਂਗੇ ਜਿੱਥੇ ਵੀ ਆਪਾਂ ਉਹ ਕੰਮ ਸ਼ੁਰੂ ਕਰਾਂ ਬਸ ਜਗ੍ਹਾ ਜਿੱਕੀ ਹੈ ਇੱਕਦਮ ਹਵਾਦਾਰ ਹੋਣੀ ਚਾਹੀਏ ਔਰ ਇੰਗ ਸਾਗੇ ਸਾਗੇ ਇੰਗ ਕੰਨੇ ਪੇੜ ਪੌਦਾ ਹੋਇਆ ਤੋ ਵੀ ਅੱਛੀ ਬਾਤ ਹੈ ਕਿਉਂਕਿ ਦੇਖੋ ਅੱਗੇ ਆਉਣ ਵਾਲਾ ਦਿਨਾਂ ਮੈਂ ਸਰਦੀਆਂ ਦੇ ਦਿਨਾਂ ਮੈਂ ਠੰਡੀ ਹਵਾ ਆਇਆ ਜਾਂ ਫਿਰ ਗਰਮੀਆਂ ਮੈਂ ਲੂ ਹੋਵੇ ਤੋ ਬਾ ਵੀ ਰੁਕ ਜਾਏ ਕਿਉਂਕਿ ਜ਼ਿਆਦਾ ਠੰਡ 'ਚ ਹੋਇਆ ਜ਼ਿਆਦਾ ਗਰਮੀਆਂ 'ਚ ਹੋਊ ਮੱਖੀਆਂ ਦੀ ਮੌਤ ਵੀ ਹੋ ਸਕੇ ਹੈ ਔਰ ਇਹ ਜਿਹਾ ਆਪਾਂ ਡੱਬਾ ਹੈ ਇਹ ਛਾਇਆਦਾਰ ਜਗ੍ਹਾ ਮੈਂ ਰੱਖਾਂ ਔਰ ਖਾਸ ਕਰਕੇ ਜਿੱਥੇ ਮੈਦਾਨੀ ਜਿਹਾ ਖੇਤ ਹੈ ਆਪਣੇ ਤੋ ਬੈਠੇ ਕਿਉਂਕਿ ਲੂ ਕੋ ਜੋ ਕੋ ਪ੍ਰਕੋਪ ਜ਼ਿਆਦਾ ਹੋਵੇ ਤੋ ਇਹ ਕਰਕੇ ਛੀਆਂ ਮਨ ਆਪਾਂ ਨੇ ਰੱਖਣਾ ਚਾਹੀਏ ਔਰ ਛੀਆਂ ਨਾ ਹੋਵੇ ਤਾਂ ਆਪਾਂ ਕੋਈ ਛਪਰੋ ਬਣਾ ਲਿਆ ਵਿੰਘ ਨੀਚਾ ਆਪਾਂ ਇਹ ਰੱਖ ਲੈਣਾ ਚਾਹੀਏ ਆਪਾਂ ਔਰ ਕਿਸਾਨ ਭਾਈਓ ਵੀ ਅਗਰ ਟਾਈਮ ਦੀ ਬਾਤ ਕਰਾਂ ਤਾਂ ਦੇਖੋ ਜਿਹੜਾ ਜਾਣੀ ਜਾਣ ਆਦਮੀ ਵੀ ਬਿਤਾਵੇ ਕਿ ਦਸੰਬਰ ਔਰ ਜਨਵਰੀ ਕੋ ਜੋ ਮਹੀਨੋ ਹੈ ਬਾਂਗ ਮਾਂ ਆਪਾਂ ਉਹ ਕੰਮ ਸ਼ੁਰੂ ਕਰਾਂ ਤਾਂ ਬਹੁਤ ਹੀ ਜ਼ਿਆਦਾ ਫਾਇਦੋ ਰਹੇ ਹੋਏ ਔਰ ਇਹ ਸਾਗੇ ਸਾਗੇ ਉਹ ਵੀ ਧਿਆਨ ਰੱਖਾਂ ਆਪਾਂ ਕਿ ਜਿੱਥੇ ਵੀ ਆਪਾਂ ਮਧੂਮੱਖੀ ਕੋ ਪਾਲਣ ਕਰਾਂ ਤਾਂ ਬਿੰਗ ਆਸੇ ਪਾਸੇ ਅੰਗ ਜੋ ਕੋ ਭੋਜਨ ਹੋਵੇ ਤਾਂ ਉਹ ਹੋਣਾ ਬਹੁਤ ਹੀ ਜ਼ਰੂਰੀ ਹੈ ਜਿਵੇਂ ਕਿ ਆਪਣੇ ਸਰਸੋਂ ਦੀ ਫਸਲ ਹੈ, ਸਰਸੋਂ ਹੈ, ਤੋਰੀਓ ਹੈ ਜਾਂ ਫਿਰ ਲਾਈ ਹੈ, ਇਸੂ ਮੱਖੀਆਂ ਨੂੰ ਭੋਜਨ ਮਿਲੇ। ਇਸ ਤੋਂ ਇਲਾਵਾ ਆਪਣੇ ਜਿਵੇਂ ਬੀਜ ਵਾਲੀ ਸਬਜ਼ੀਆਂ ਹੋਵੇ, ਮੂਲੀ ਹੈ, ਗਾਜਰ ਹੈ, ਧਨੀਓ ਹੈ, ਫੁੱਲ ਔਰ ਪੱਤਾ ਗੋਭੀ ਹੈ, ਪਿਆਜ਼ ਹੈ ਔਰ ਸੂਰਜਮੁਖੀ ਹੈ, ਰਾਮ ਤਿਲ ਹੈ ਔਰ ਚਾਰਾਂ ਵਾਲੀ ਫਸਲਾਂ ਦੀ ਬਾਤ ਕਰਾਂ ਤਾਂ ਬਰਸੀਮ ਹੈ, ਰਿਜਕੋ, ਮੱਕੋ ਔਰ ਬਾਜਰੋ। ਇਹ ਜਿਹੀ ਫਸਲਾਂ ਜਿੱਥੇ ਵੀ ਆਪਾਂ ਬੁਆਈ ਕਰਾਂ ਬਾਂਗ ਆਸ ਪਾਸ ਅਗਰ ਆਪਾਂ ਮੱਖੀ ਪਾਲਣ ਕੋ ਕੰਮ ਕਰਾਂ ਤਾਂ ਇਸ ਨੂੰ ਆਪਾਂ ਨੇ ਬਹੁਤ ਜ਼ਿਆਦਾ ਫਾਇਦਾ ਮਿਲਿਆ। ਔਰ ਫਲਦਾਰ ਪੇੜਾਂ ਦੀ ਬਾਤ ਕਰਾਂ ਤਾਂ ਨਿੰਬੂ, ਸੰਤਰੋ, ਬੇਰੀਆ, ਲੀਚੀ, ਜਾਮਨ, ਇਮਲੀ, ਖਜੂਰ, ਆਂਵਲੋ ਔਰ ਜੰਗਲੀ ਪੇੜ ਜਿਵੇਂ ਸਹਿਤੂਤ ਹੋ ਗਿਓ, ਸਫੇਦੋ ਹੋ ਗਿਓ, ਨੀਮ ਹੋ ਗਿਓ, ਸਹਿਜਨ ਹੋ ਗਿਓ, ਲਸਣੀਓ ਹੋ ਗਿਓ, ਅਰਜੁਨ, ਰਿੱਠੋ, ਤਾਂ ਇਹ ਜਿਹਾ ਹੈ। ਇਸ ਤੋਂ ਇਲਾਵਾ ਕਿੱਕਰ ਔਰ ਖੇਜੜੀ ਹੈ, ਟਾਲੀ ਹੈ, ਇਹ ਤੋਂ ਬਹੁਤ ਹੀ ਅੱਛਾ ਮੰਨਿਆ ਜਾਏ ਔਰ ਅੰਗ ਜਿੱਕੀ ਅੰਗ ਕੰਨੇ ਰਹਿਣ ਵਾਲੀ ਜਿੱਕੀ ਮੱਖੀਆਂ ਅੰਗ ਸਿਹਤ ਦੀ ਜਿੱਕੀ ਗੁਣਵੱਤਾ ਬਾ ਵੀ ਅੱਛੀ ਮੰਨੀ ਜਾਏ। ਇੰਗ ਸਾਗੇ ਸਾਗੇ ਆਪਾਂ ਬਾਕੀ ਕੇ ਸਮਾਨ ਦੀ ਬਾਤ ਕਰਾਂ ਤਾਂ ਡੱਬਾ ਇਲਾਵਾ ਦੇਖੋ ਛੱਤਾਦਾਰ ਹੈ, ਰਾਣੀ ਰੋਕਪਟ ਹੈ, ਧੂੰਆਂ ਵਾਲੀ ਇੱਕ ਬਾ ਆਪਣੇ ਉੱਪਰ ਆਪਾਂ ਜਿਕੋ ਰੱਖਾਂ ਬੋ ਹੋਣਾ ਚਾਹੀਏ, ਦਸਤਾਨਾ ਹੋਣਾ ਚਾਹੀਏ, ਮੂੰਹ ਉੱਪਰ ਲਗਾਉਣ ਨਾਲੋਂ ਨਕਾਬ ਹੋਣਾ ਚਾਹੀਏ, ਇੱਕ ਆਪਾਂ ਨੇ ਚੱਕੂ ਵੀ ਚਾਹੀਏ ਹੈ। ਇੰਗ ਸਾਗੇ ਸਾਗੇ ਜੀ ਕੋ ਭੋਜਨ ਪਾਤਰ ਹੈ ਔਰ ਸਾਗੇ ਜੀ ਕਾ ਆਪਣਾ ਔਜ਼ਾਰ ਹੈ ਔਰ ਇੱਕ ਸ਼ਹਿਦ ਕੱਢਣ ਖਾਤਰ ਜੀ ਕੋ ਯੰਤਰ ਹੋਵੇ ਬਿੰਗ ਵੀ ਆਪਾਂ ਨੇ ਜ਼ਰੂਰਤ ਪੜੇ। ਇੰਗ ਸਾਗੇ ਸਾਗੇ ਇੱਕ ਆਪਣੇ ਮੱਖੀ ਪਕੜਨ ਨਾਲੋਂ ਥੈਲੋ ਹੋਵੇ ਬਿੰਗ ਵੀ ਆਪਾਂ ਨੂੰ ਜ਼ਰੂਰਤ ਪੜੇਗੀ ਤਾਂ ਉਹ ਸਗਲਾ ਸਮਾਨ ਵੀ ਆਪਾਂ ਨੂੰ ਜ਼ਰੂਰਤ ਪੜੇ ਔਰ ਉਹ ਸਮਾਨ ਆਪਣਾ ਕੋਈ ਵਿਸ਼ੇਸ਼ ਸਮਾਨ ਕੋ ਨਹੀਂ ਉਹ ਲਗਭਗ ਤੋਂ ਆਪਣੇ ਘਰਾਂ ਮੈਂ ਮਿਲ ਲੀਜੇ ਨਹੀਂ ਤਾਂ ਆਪਾਂ ਨੇ ਬਾਜ਼ਾਰੋਂ ਬਹੁਤ ਹੀ ਕਮ ਪੀਸਾਂ ਮੈਂ ਆਸਾਨੀ ਸੋ ਆਪਾਂ ਨੇ

ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੀ ਸੇਵਾ ਵਿੱਚ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਿਲਾਵਣ ਪਿਲਾਵਣ ਦੀ ਗੱਲ ਕਰਦੇ ਹਾਂ ਤੇ ਕੁਝ ਸਿਰਾਇਕੀ ਗੀਤ ਸੁਣਦੇ ਹਾਂ। ਮੇਡਾਂ ਤਾਂ ਕੁਝ ਖਾਵਣ ਕੁਝ ਹੀ ਕਰਦਾ ਪਿਆ ਹੈ, ਸਿਰਾਇਕੀਆਂ ਦਾ ਸੁਭਾਅ ਹੀ ਇੰਜਦਾ ਹੈ ਖਾਵਣ ਪੀਵਣ ਦਾ ਤੇ ਖੁਸ਼ ਥੀਵਣ ਦਾ। ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਾਣਾ ਖਜ਼ਾਨਾ ਨਾਲ। ਅੱਜ ਤੁਹਾਕੋ ਇਸ ਪ੍ਰੋਗਰਾਮ ਵਿੱਚ ਕਮਲੇਸ਼ ਕੁਮਾਰੀ ਦੱਸਦੇ ਪਏ ਹਨ ਖਾਵਣ ਦੀਆਂ ਡੂਸ਼ੀਆਂ। ਇੱਕ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ ਤੇ ਦੂਜੀ ਕਰੇਲੇ।

0: ਦੀ ਛਿਲ ਤੇ ਆਲੂ ਪਿਆਜ਼ ਦੀ ਭੁਰਜੀ।
1: ਅੱਜ ਇਹ ਪ੍ਰੋਗਰਾਮ ਵਿੱਚ ਅਸਾਂ ਬਣੇ ਸੂ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ। ਇਹ ਸਬਜ਼ੀ ਬਣਾਉਣ ਵਾਸਤੇ ਸਾਨੂੰ ਕੁਛ ਜ਼ਰੂਰੀ ਸ਼ਈਆਂ ਦੀ ਲੋੜ ਹੈ, ਜਿਵੇਂ 250 ਗ੍ਰਾਮ ਕਰੇਲੇ, 150 ਗ੍ਰਾਮ ਚਣੇ ਦੀ ਦਾਲ, ਇੱਕ ਪਿਆਜ਼, ਨਾ ਬਹੁ ਵੱਡੀ ਹੋਵੇ ਤਾਂ ਨਾ ਬਹੁ ਛੋਟੀ, ਉਹ ਬਰੀਕ ਬਰੀਕ ਕੱਟ ਕੇ ਰੱਖ ਲਓ। ਚਾਰ ਕਲੀਆਂ ਲਸਣ ਦੀਆਂ, ਉਹਨਾਂ ਕੋ ਵੀ ਛਿਲ ਕੇ ਰੱਖ ਲਓ। ਇੱਕ ਛੋਟਾ ਟੁਕੜਾ ਅਦਰਕ ਦਾ, ਉਹ ਧੋ ਕੇ ਕੱਦੂਕਸ ਕਰਕੇ ਰੱਖੋ। ਦੋ ਹਰੀ ਮਿਰਚ ਬਰੀਕ ਕੱਟੀ ਹੋਈ ਹੋਵੇ, ਦੋ ਟਮਾਟਰ, ਉਹਨਾਂ ਕੋ ਵੀ ਕੱਦੂਕਸ ਕਰ ਗਿਨੋ। ਲਾਲ ਮਿਰਚੀ ਇੱਕ ਛੋਟਾ ਚਮਚ, ਹਲਦੀ ਪਾਊਡਰ ਚੌਥਾਈ ਛੋਟਾ ਚਮਚ, ਧਨੀਆ ਪਾਊਡਰ ਇੱਕ ਛੋਟਾ ਚਮਚ ਅਤੇ ਗਰਮ ਮਸਾਲਾ ਉਹ ਵੀ ਇੱਕ ਛੋਟਾ ਚਮਚ, ਤੇਲ ਜਾਂ ਘਿਓ ਜੋ ਤੁਸੀਂ ਖਾਂਦੇ ਹੋ, ਜੋ ਤੁਹਾਨੂੰ ਪਸੰਦ ਹੋਵੇ, ਅੱਧਾ ਕੱਪ ਜਿਤਨਾ। ਲੂਣ ਆਪਣੇ ਸਵਾਦ ਦੇ ਮੁਤਾਬਿਕ ਪਾ ਲੈਣਾ। ਬਣਾਉਣ ਦਾ ਤਰੀਕਾ, ਚਣੇ ਦੀ ਦਾਲ ਇੱਕ ਰਾਤ ਪਹਿਲੇ ਸਾਫ਼ ਪਾਣੀ 'ਚ ਧੋ ਕੇ ਤੁਹਾਨੂੰ ਪਸਾ ਕੇ ਰੱਖ ਲਓ। ਅਗਲੇ ਦਿਨ ਸਵੇਰੇ ਜਿਵੇਂ ਸਬਜ਼ੀ ਬਣਾਉਣੀ ਹੋਵੇ ਤਾਂ ਕਰੇਲੇ ਪਾਣੀ 'ਚ ਧੋ ਕੇ ਚੰਗੀ ਤਰ੍ਹਾਂ ਉਹ ਛਿਲ ਲਿਨੋ। ਛਿਲਣ ਦੇ ਬਾਅਦ ਉਹਨੂੰ ਅੱਛੇ ਤਰ੍ਹਾਂ ਧੋ ਕੇ ਸਾਫ਼ ਕੱਪੜੇ ਨਾਲ ਜਾਂ ਛੋਟੇ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਲਿਨੋ ਅਤੇ ਜਿਹੜੀ ਛਿਲ ਹੈ ਉਹਨੂੰ ਵੀ ਪਾਣੀ 'ਚ ਪਸਾ ਕੇ ਰੱਖ ਲਿਓ। ਹੁਣ ਗੈਸ ਜਲਾਓ ਅਤੇ ਉਹਦੇ ਉੱਤੇ ਮੋਟੇ ਤਲੇ ਦੀ ਕੜਾਹੀ ਰੱਖ ਕੇ ਉਹਦੇ 'ਚ ਅੱਧਾ ਕੱਪ ਤੇਲ ਜਾਂ ਘਿਓ ਜੋ ਤੁਸੀਂ ਪਾਉਣਾ ਚਾਹੋ ਉਹ ਪਾ ਗਿਨੋ। ਜੇ ਤੋਣੀ ਤੇਲ ਗਰਮ ਥੀਵੇ ਤਾਂ ਤੱਕ ਕਰੇਲੇ ਦੇ ਟੁਕੜੇ ਟੁਕੜੇ ਕਰ ਗਿਨੋ। ਕਰੇਲੇ ਕੜਾਹੀ 'ਚ ਪਾਓ ਅਤੇ ਜਿਵੇਂ ਉਹ ਭੂਰੇ ਰੰਗ ਦੇ ਥੀ ਵੰਜਣ ਤਾਂ ਚੰਗੀ ਤਰ੍ਹਾਂ ਤਲ ਕੇ ਇੱਕ ਪਲੇਟ 'ਚ ਕੱਢ ਕੇ ਰੱਖ ਗਿਨੋ। ਕਰੇਲੇ ਤਲਣ ਦੇ ਬਾਅਦ ਇਹ ਤੇਲ 'ਚ ਕੱਟਾ ਹੋਇਆ ਛੋਟਾ ਪਿਆਜ਼, ਕੱਦੂਕਸ ਕੀਤਾ ਹੋਇਆ ਅਦਰਕ, ਲਸਣ ਭੁੰਨ ਕੇ ਸਵਾਦ ਦੇ ਮੁਤਾਬਿਕ ਲੂਣ ਮਿਰਚ ਹਲਦੀ ਪਾਊਡਰ ਅਤੇ ਸੁੱਕਾ ਹੋਇਆ ਪੀਸਾ ਹੋਇਆ ਧਨੀਆ ਪਾਊਡਰ ਵੀ ਪਾ ਦਿਓ। ਮਸਾਲਾ ਭੁੰਨਣ ਦੇ ਨਾਲ ਹੀ ਇਹਦੇ ਵਿੱਚ ਪੂਸੀ ਹੋਈ ਚਣੇ ਦੀ ਦਾਲ ਅਤੇ ਤਲੇ ਹੋਏ ਕਰੇਲੇ ਦੇ ਟੁਕੜੇ ਵੀ ਪਾ ਦਿਓ। ਇਹਨਾਂ ਕੁ ਮਸਾਲੇ 'ਚ ਚੰਗੀ ਤਰ੍ਹਾਂ ਭੁੰਨ ਗਿਨੋ। ਅੱਧਾ ਕੱਪ ਜਿਤਨਾ ਪਾਣੀ ਵੀ ਪਾ ਦਿਓ। ਕਰੇਲੇ ਅਤੇ ਚਣੇ ਦੀ ਦਾਲ ਚੰਗੀ ਤਰ੍ਹਾਂ ਗਲ ਵੰਜਣ ਤਾਂ ਇਹ ਵਾਸਤੇ ਇੱਕੋ ਇੱਕ ਪਲੇਟ ਨਾਲ ਸਬਜ਼ੀ ਕੋ ਢੱਕ ਦਿਓ। 5-7 ਮਿੰਟ ਦੇ ਬਾਅਦ ਢੱਕਣ ਖੋਲ੍ਹ ਕੇ ਦੇਖ ਗਿਨੋ ਕਿ ਟੁਕੜੇ ਦਾਲ ਗਲ ਗਈ ਹੈ ਤਾਂ ਉਹਦੇ 'ਚ ਕੱਦੂਕਸ ਕੀਤਾ ਹੋਇਆ ਟਮਾਟਰ ਅਤੇ ਕੱਟੀ ਹੋਈ ਹਰੀ ਮਿਰਚ ਪਾ ਦਿਓ। ਥੋੜ੍ਹੀ ਦੇਰ ਭੁੰਨਣ ਦੇ ਬਾਅਦ ਉਹਦੇ 'ਚ ਵੀ ਪਾਣੀ ਪਾ ਦਿਓ। ਤਰੀ ਜਿਉਂ ਜੀ ਤੁਸੀਂ ਖਾਂਦੇ ਹੋ, ਪਤਲੀ ਤਰੀ ਖਾਂਦੇ ਹੋ ਤਾਂ ਥੋੜ੍ਹਾ ਜ਼ਿਆਦਾ ਪਾਣੀ ਪਾਓ, ਅਗਰ ਘੱਟ ਤਰੀ ਖਾਂਦੇ ਹੋ ਤਾਂ ਉਹਦੇ 'ਚ ਥੋੜ੍ਹਾ ਜਿਹਾ ਪਾਣੀ ਪਾ ਦਿਓ। 10 ਮਿੰਟ ਤੱਕ ਤਰੀ ਪੱਕਣ ਦਿਓ। ਜਿਵੇਂ ਤਰੀ ਪੱਕ ਗਈ ਸੀ ਤਾਂ ਉਹਦੇ ਬਾਅਦ ਥੋੜ੍ਹਾ ਗਰਮ ਮਸਾਲਾ, ਕਟਾ ਹੋਇਆ ਹਰਾ ਧਨੀਆ ਵੀ ਪਾ ਦਿਓ। ਹੁਣ ਤਰੀ ਵਾਲੀ ਚਣੇ ਦੀ ਦਾਲ ਦੇ ਕਰੇਲੇ ਅਤੇ ਦੀ ਸਬਜ਼ੀ ਤਿਆਰ ਹੈ। ਇਹ ਸਬਜ਼ੀ ਜਿਤਨੀ ਖਾਣ 'ਚ ਸਵਾਦ ਹੈ ਉਤਨੀ ਹੀ ਸਿਹਤ ਵਾਸਤੇ ਵੀ ਵਧੀਆ ਹੈ। ਹੁਣ ਅਸਾਂ ਬਣੇ ਸੂ ਕਰੇਲੇ ਦੀ ਛਿਲ ਦੀ ਸਬਜ਼ੀ। ਛਿਲ ਜਿਹੜੀ ਅਸਾਂ ਤੁਸਾਂ ਕਰੇਲੇ ਛਿਲ ਕੇ ਰੱਖੇ ਹਨ ਉਹ ਪਾਣੀ 'ਚੋਂ ਕੱਢ ਗਿਨੋ ਅਤੇ ਕਰੇਲੇ ਪਿਆਜ਼ ਅਤੇ ਆਲੂ ਦੀ ਭੁਰਜੀ, ਇੱਕੋ ਆਧਨ ਕਰੇਲੇ ਪਿਆਜ਼ ਅਤੇ ਆਲੂ ਦੀ ਭੁਰਜੀ। ਭੁਰਜੀ ਬਣਾਉਣ ਵਾਸਤੇ ਸਾਨੂੰ ਚਾਹੀਦੀਆਂ ਹਨ ਕਰੇਲੇ ਦੀ ਛਿਲ, ਇੱਕ ਪਿਆਜ਼ ਛੋਟੇ ਛੋਟੇ ਟੁਕੜੇ ਕੀਤਾ ਹੋਇਆ ਅਤੇ ਇੱਕ ਆਲੂ, ਉਹਦੇ ਵੀ ਛੋਟੇ ਛੋਟੇ ਟੁਕੜੇ ਕਰ ਗਿਨੋ। ਥੋੜ੍ਹਾ ਜਿਹਾ ਅਮਚੂਰ ਅਤੇ ਅੱਧਾ ਚਮਚ ਪੀਸਾ ਹੋਇਆ ਸੌਂਫ। ਹੁਣ ਕੜਾਹੀ ਗੈਸ 'ਤੇ ਰੱਖ ਕੇ ਉਹਦੇ 'ਚ ਸਰਸੋਂ ਦਾ ਤੇਲ, ਇਹ ਸਬਜ਼ੀ ਸਰਸੋਂ ਦੇ ਤੇਲ 'ਚ ਹੀ ਬਣੀ ਸੂ, ਸਰਸੋਂ ਦਾ ਤੇਲ ਪਾ ਗਿਨੋ। ਹੁਣ ਇਹ ਤੇਲ 'ਚ ਕੱਟੇ ਹੋਏ ਪਿਆਜ਼ ਦੇ ਟੁਕੜੇ ਪਾ ਦਿਓ। ਜਿਵੇਂ ਹੀ ਪਿਆਜ਼ ਥੋੜ੍ਹੇ ਜਿਹੇ ਲਾਲ ਗੁਲਾਬੀ ਥੀ ਵੰਜਣ, ਕੱਟੇ ਹੋਏ ਆਲੂ ਦੇ ਟੁਕੜੇ ਕੜਾਹੀ ਵਿੱਚ ਪਾ ਦਿਓ। ਹੁਣ ਇਹਦੇ 'ਚ ਲੂਣ ਜਿਤਨਾ ਤੁਸੀਂ ਖਾਂਦੇ ਹੋ, ਲਾਲ ਅਤੇ ਹਰੀ ਮਿਰਚ ਪਾ ਦਿਓ ਅਤੇ ਅੱਧਾ ਚਮਚ ਹਲਦੀ ਪਾ ਕੇ ਪਲੇਟ ਨਾਲ ਢੱਕ ਦਿਓ। ਥੋੜ੍ਹੇ ਜਿਹੇ ਆਲੂ ਗਲ ਵੰਜਣ ਤਾਂ ਇਹਦੇ ਵਿੱਚ ਕਰੇਲੇ ਦੀ ਛਿਲ ਪਾ ਕੇ ਢੱਕ ਦਿਓ। ਥੋੜ੍ਹੀ ਥੋੜ੍ਹੀ ਦੇਰ ਬਾਅਦ ਹਿਲਾ ਕੇ ਉਹਨੂੰ ਡੇਢੇ ਰਹੋ ਕਿ ਸਬਜ਼ੀ ਤਿਆਰ ਥੀ ਗਈ ਹੈ ਕਿ ਨਹੀਂ। ਜੇ ਵੇਲੇ ਸਬਜ਼ੀ ਤਿਆਰ ਥੀ ਵੰਜੇ ਅਤੇ ਪਾਣੀ ਸੁੱਕ ਵੰਜੇ, ਚੰਗੀ ਤਰ੍ਹਾਂ ਪਾਣੀ ਸੁੱਕ ਵੰਜੇ ਤਾਂ ਗੈਸ ਬੰਦ ਕਰ ਦਿਓ। ਹੁਣ ਇਹ ਸਬਜ਼ੀ ਵਿੱਚ ਥੋੜ੍ਹਾ ਗਰਮ ਮਸਾਲਾ ਅਤੇ ਥੋੜ੍ਹਾ ਅਮਚੂਰ ਦਾ ਪਾਊਡਰ ਵੀ ਪਾ ਦਿਓ। ਹੁਣ ਇਹ ਸਬਜ਼ੀ ਗਰਮ ਗਰਮ ਪਰਾਂਠੇ ਦੇ ਨਾਲ ਖਾ ਕੇ ਮਜ਼ਾ ਖਿੰਨ ਸਕਦੇ ਹੋ।
0: ਸਰਾਇਕੀ ਖਾਣਾ ਖਜ਼ਾਨਾ ਵਿੱਚ ਹੁਣੇ ਤੁਸਾਂ ਇੱਕ ਚਣੇ ਦੀ ਦਾਲ ਅਤੇ ਕਰੇਲੇ ਦੀ ਸਬਜ਼ੀ ਅਤੇ ਦੂਜੀ ਕਰੇਲੇ ਦੀ ਛਿਲ ਅਤੇ ਆਲੂ ਪਿਆਜ਼ ਦੀ ਭੁਰਜੀ ਕਿਵੇਂ ਬਣਾਉਣੀ ਹੈ ਇਸ ਉੱਤੇ ਵਾਰਤਾ ਸੁਣਦੇ ਪਏ ਹਵੇ। ਵਾਰਤਾਕਾਰ ਹਨ ਕਮਲੇਸ਼ ਕੁਮਾਰੀ। ਤਰੀਕਾ ਤੁਸਾਂ ਸਮਝ ਲਿਆ, ਹੁਣ ਬਣਾਓ, ਆਪ ਵੀ ਖਾਓ ਤੇ ਮਹਿਮਾਨਾਂ ਕੋ ਵੀ ਖਵਾਓ। ਤੇ ਹੁਣ ਜੁਲਦੇ ਹਾਂ ਗੀਤਾਂ ਵੱਲ ਕੋ। ਗੀਤ ਬਹੁ ਮਜ਼ੇਦਾਰ ਹੈ, ਗੀਤ ਤੋਂ ਪਹਿਲਾਂ ਇੱਕ ਸ਼ੇਰ ਉਸ ਤੋਂ ਵੀ ਮਜ਼ੇਦਾਰ ਹੈ। ਮੈਂ ਤਪਦੀਆਂ ਗਲੀਆਂ ਵਿੱਚ ਫਿਰਦਾ, ਦੀਦਾਰ ਤੇਰਾ ਦਰਕਾਰ ਵੇ ਤੂੰ, ਦੁਨੀਆਂ ਦੀ ਨਾ ਕੋਈ ਲੋੜ ਮਾਹੀ, ਇੱਕ ਤੇਰਾ

ਗੀਤ ਤੁਹਾਕੋ ਪਸੰਦ ਆਇਆ ਹੈ ਕਿ ਨਾ? ਹੁਣ ਇੱਕ ਹੋਰ ਬਹੁ ਵਧੀਆ ਗੀਤ ਮੈਂ ਤੁਹਾਕੋ ਸੁਣਵੈਂਦੀ ਹਾਂ। ਮੈਂ ਆਪ ਵੀ ਰੰਗ ਦੀ ਸਾਂਵਲੀ, ਮੇਰਾ ਯਾਰ ਵੀ ਰੰਗ ਦਾ ਸਾਂਵਲਾ। ਚੱਸ ਗਿਨੋ ਗੀਤ ਦੀ।

0: ਐ ਪਾਲੀਏ ਕੀ ਮਾਂ, ਪਾਲੀਏ ਕੀ ਮਾਂ, ਗੜੀਓ ਰੱਖ ਗਏ ਕਰੀਨੇ ਆ।
1: ਕੀ ਕਿਵਾ ਮੰਨੇ ਕੀਆਂ ਬੁਲਾਇਆ?
0: ਅਰੇ ਸੁਣ ਸੁਣ, ਗੁਰਦੱਤਾ ਜੀ ਨਾ ਆਇਆ, ਅੱਜ ਦਿਨ ਹੋ ਗਿਆ 15। ਊ ਤੋ ਤੰਗ ਆ ਗਿਓ ਤੰਗ, ਅਰ ਅੱਜ ਤਾਈ ਮਿੰਨਾ ਸ਼ੂ ਪਹਿਲੀ ਉਹ ਹਾਲੇ ਹੀ ਕੋਨੀ।
1: ਤੋ ਫੇਰ ਅੱਬ ਕੀ ਕਰਾਂ?
0: ਰੇ ਸੁਣ, ਆਪਾਂ ਬਿੰਗਾ ਸਾਹਮਣੇ ਲੜਨ ਗੋ ਨਾਟਕ ਕਰਾਂਗਾ।
1: ਨਾਟਕ ਤੋ ਕਰ ਲਈ ਸਿਆਂ, ਪਣ ਸਿਆਣੋ ਸੱਚ ਨੀ ਨਾ ਜੜ ਦੇ ਹੋ।
0: ਤੂੰ ਤੋ ਬਾਵਲੀ ਹੈ ਬਾਵਲੀ, ਆਪਾਂ ਤੋ ਝੂਠ ਮੂਠ ਕੀ ਲੜਾਈ ਕਰ ਸਿਆਂ।
1: ਝੂਠ ਮੂਠ ਕੀ ਲੜਾਈ ਕਰਨੇ ਸਿਓ? ਫੇਰ
0: ਫੇਰ ਫੇਰ ਬੋਆ ਆਪਣੀ ਲੜਾਈ ਦੇਖ, ਅੱਠੂ ਟਪ ਟਪ ਆ ਜਿਸੀ।
1: ਹਾਂ ਆ ਬਾਤ ਤੋ ਥਾਰੀ ਸੱਚੀ ਹੈ, ਸਮਝੇ ਗੋ ਜਾਣੇ ਮੇਰੇ ਕਾਰਨੇ ਘਰ ਮੇ ਰਾਂਦ ਰਿਵੇ ਅਰ ਜਾਤੋ ਰੇ ਸੀ।
0: ਤੋ ਦੇਰ ਫੇਰ ਕਹਿੰਗੀ ਹੈ, ਆ ਜੀ ਅੰਮੀ ਕਰਾਓ ਨਾਟਕ ਤੋ।
1: ਚਲੋ ਫੇਰ ਬਾਰੇ, ਅਰ ਧੀਆਂ ਨੇ ਬੁਲਾ ਲਿਓ ਹੋਲੇ ਸੀ।
0: ਗੁਰਦੱਤਾ ਜੀ, ਓ ਗੁਰਦੱਤਾ ਜੀ, ਆ ਜਾ ਉੱਠੇ ਆਂਗਣੇ ਮੈਂ ਬੈਠਾਂਗਾ।
2: ਚੱਲੋ ਜੀ, ਲਿਓ ਡਾਲ ਲਿਓ ਮਾਚੋ, ਆਪਾਂ ਹੀ ਥੋੜੀ ਸੀ ਕੜਤੂ ਸਿੱਧੀ ਕਰ ਲੈ ਸ਼ਾ।
1: ਆ ਲਿਓ ਮਾਚੋ ਅਰ ਬੈਠੋ।
0: ਹਏ ਦੂਧ ਤੋਂ ਮੋਕਲੋ ਹੈ, ਤੇਰੋਂ ਖੀਰ ਕੋ ਨਹੀਂ ਬਣਾਈ ਜਾਈ ਕੇ?
1: ਖੀਰ ਕੇ ਰਾਂਦਰ ਦੇਵੂੰ ਦੇਵੂੰ ਥਾਨੇ ਤੋਂ ਕੜਕਾਂਗੀ।
0: ਤੂੰ ਮੇਰੇ ਸਾਹਮਣੇ ਬੋਲੇ, ਪੜ ਗਿਆ ਨੀ ਨੂੰ ਦੌਲ ਤੋਂ
1: ਤੇ ਮਾਰ ਗਏ ਤੋ ਦੇਖੋ ਥਾਰੇ ਸਾਗੇ ਕੇ ਭਾਵਗੀ ਬੀਤੇ ਦਿਖਾਣੇ।
0: ਅਰੇ ਤੂੰ ਮਾਨ ਜਾ ਮਾਨ, ਮੈਂ ਬਹੁਤ ਪਰੇਸ਼ਾਨ ਹੋਇੜੂ, ਦੋ ਚਾਰ ਜੜ ਜੂੰਗਾ।
2: ਚੱਲੋ ਜੀ ਚੱਲੋ ਜੀ, ਕਿਆ ਮੈਂ ਲੜਾਈ ਕਰੋ, ਆਛੋ ਕੋਨੇ ਲਾਗੋ ਲੜਦਾ ਹੋਇਆ।
1: ਆਂਗੋ ਤੋ ਨਿਤ ਗੋਈ ਕਾਮ ਹੈ।